ਸਭ ਤੁਪੜਾਈ ਜੁਆਂਗਾ ਬਰੇ ਸਾਂ ਕਰਾ ਦੇ ਜੱਕਾਂ ਚਾਦਾ ਸਭ ਲੱਗਾ ਤਾਰੀ ਵੇ ਡੁਰ ਬੋਚੇ ਨਾ ਦੋਚ ਮੈਂ ਪੰਦਕ ਦੀ ਪਲਾਰੇ ਦੀ ਮਾਮੀ ਜ਼ਾ ਮੰਗਾਰੀ ਚ ਮੰਦੀ ਮੈਂ ਮੈਂ ਜੀ ਹੋ ਤੁਜੀ ਤਾ